ਜਜੀਨਾ ਤਨ ਪਨ ਨੇ ਅਮ ਚਾਸਾ ਖੇਤੀ ਬਾੜੀ ਏ ਅਮ ਜਜੀਨਾ ਉਠਾ ਬਾਬਾ ਮਨ ਨਾਂਗਰ ਫਾਂਦਾ ਬਿਆਸੀ ਨਾਂਗਰ ਫਾਂਦਾ ਉਠਾ ਦਾਦਾ ਮਨ ਨਾਂਗਰ ਫਾਂਦਾ ਧਰਨ ਬੜੀ ਉੜਨੀ ਛਾਤਾ ਬਿਆਸੀ ਨਾਂਗਰ ਫਾਂਦਾ ਗਾ ਦਾਦਾ ਬਿਆਸੀ ਨਾਂਗਰ ਫਾਂਦਾ ਇਲੀ ਗੁਣ ਚਾ ਬਰਸ ਧਰਲੀ ਬੇਲ ਖੜਾ ਚੋ ਬਤਰ ਇਲੀ ਇਹਦੇ ਕੁਕੜਾ ਬਾਸਲੀ ਉਠਾ ਕਾ ਦਾਦਾ ਕੁਕੜਾ ਬਾਸਲੀ ਉਠਾ ਧਨ ਪਨ ਚੋ ਜਤਨ ਕਰਾ ਖਾਦ ਭਾਤ ਚੋ ਓਰਾ ਕਰਾ ਬਾੜੀ ਨੇ ਜੋ ਦਰਾ ਰੂਪਾ ਕਾ ਦਾਦਾ ਬਾੜੀ ਨੇ ਜੋ ਦਰ ਰੂਪਾ ਧਨ ਪਨ ਨੀ ਆਮ ਚ ਵਸਾ ਖੇਤੀ ਬਾੜੀ ਹੈ ਆਮ ਚ ਜੀਵਨਾ ਦਾਦਾ ਮਨ ਨਾ।